ਕੁਦਰਤ ਸਹਿਤਾ ਬਾਯੂ ਸ਼ਰੀਫ ਨ ਗਏ ਹਨੁਮੰਤ ਸਹਿਤਾ ਅਕਸਮਰ ਗਰੀ ਕੁਦੇਰ ਹਨੁਮਾਨ ਉਤੇ ਦਿਆ ਕਾ ਸਮਾ ਸੀਤਾ ਜੀ ਕਲ ਭੇਟੀ ਫਰਕਲ ਫੇਰਾ ਰਾਮ ਚੰਦ੍ਰ ਕਾ ਪਾ ਸਮਾ ਪੁਗਨੀ ਅਕਲ ਬਲ